0: ਤੁਸੀਂ ਸਾਰੇ ਸੁਣਦੇ ਹੋ ਟ੍ਰਿਪੂ ਵਾਈ, ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ
1: ਸੈਸ਼ਨ ਯੂ ਮਿਊਜ਼ਿਕ 107.7.
2: I'm Lucy.
3: I'm Georgia.
4: I'm Astrid.
5: I'm Sue.
6: We're from the Warriors Netball Club and we listen to Triple Y.